0: ਕਾ ਪ੍ਰਸ਼ਿਕਸ਼ਣ ਦੀ ਹਾਂ ਗੱਲ ਕਰਦੇ ਹਨ। ਪ੍ਰਸ਼ਿਕਸ਼ਣ ਦੇ ਦੌਰਾਨ ਜਿਹੜਾ ਹੈ ਵਿਸ਼ੇਸ਼ਗ ਸਾਨੂੰ ਬੜਾ ਕੁਛ ਦੱਸਦੇ ਹਨ ਕਿ ਕੁਛ ਮੌਸਮ ਜਿਸ ਜਿਹੜਾ ਸਾਡਾ ਜੋ ਕੁਣ ਕੁਣ ਦੇ ਮਸ਼ਰੂਮ ਜਿਹੜੇ ਸਦੀ ਕੁਣ ਕਿਸਮ ਜਿਹੜੀ ਹੈ ਸਹਿ ਉਗਾਈ ਜਾਣੀ ਚਾਹੀਦੀ ਹੈ, ਬਿਮਾਰੀਆਂ ਕੁਣ ਦੀਆਂ ਹੁੰਦੀਆਂ ਨੇ, ਕੀਟਾਂ ਤੇ ਬਚਾਵ ਕਿਵੇਂ ਕੀਤਾ ਜਾ ਸਕਦਾ ਹੈ, ਕਨੇ ਤਿਆਰ ਮਸ਼ਰੂਮ ਦੀ ਪੈਕਿੰਗ ਕਨੇ ਬਾਜ਼ਾਰ ਤੱਕ ਪੁੱਜਣੇ ਤੱਕ ਸਾਰਾ ਕੰਮ ਜਿਹੜਾ ਹੈ ਸਹਿ ਪ੍ਰਸ਼ਿਕਸ਼ਣ ਦੇ ਦੌਰਾਨ ਸਾਨੂੰ ਸਿਖਾਇਆ ਜਾਂਦਾ ਹੈ। ਕਨੇ ਅਗਰ ਹਾਂ ਵੀ ਖੇਤੀ ਦੇ ਸੋਗੀ ਸੋਗੀ ਅਲੱਗ ਤੇ ਇੱਕ ਆਮਦਨੀ ਅੱਛੀ ਕਮਾਉਣਾ ਚਾਹੁੰਦੇ ਹਨ, ਛੋਟਾ ਦੇ ਵਿਵਸਾਏ ਸ਼ੁਰੂ ਕਰਨਾ ਚਾਹੁੰਦੇ ਹਨ, ਤਾਂ ਮਸ਼ਰੂਮ ਉਤਪਾਦਨ ਦਾ ਪ੍ਰਸ਼ਿਕਸ਼ਣ ਲੈ ਕਰ ਅਹਾਂ ਇੱਕ ਬਹੁਤ ਅੱਛਾ ਕੰਮ ਜਿਹੜਾ ਸੀ ਸ਼ੁਰੂ ਕਰ ਸਕਦੇ ਹਨ ਔਰ ਬੜੀ ਅੱਛੀ ਜਿਹੜੇ ਆਮਦਨੀ ਇੱਕ ਸਭੀ ਅਹਾਂ ਘਰ 'ਚ ਕਮਾਈ ਸਕਦੇ ਹਨ।
1: ਬਿਲਕੁਲ, ਅਸਾਂ ਆਸ਼ਾ ਕਰਨੇ ਕਿ ਜ਼ਰੂਰ ਅਸਾਂ ਦਾ ਜਿਹੜਾ ਕਿਸਾਨ ਕੇ ਵੀ ਆਪਣੇ ਖੇਤੀਬਾੜੀ ਦੇ ਕੰਮਕਾਜ ਕਰਨੇ ਅਗਰ ਇਹਨਾਂ ਵਿਵਸਾਏ ਜੋ ਕਰਦਾ ਤਾਂ ਇਸ ਦੇ ਵੀ ਉਹਨਾਂ ਜੋ ਇੱਕ ਅਤਿਰਿਕਤ ਆਮਦਨੀ ਕੇ ਵੀ ਮਿਲ ਸਕਦੀ
0: ਹੈ। ਬਿਲਕੁਲ ਜੀ, ਬਿਲਕੁਲ।
1: ਤਾਂ ਇਸ ਦੇ ਕਰਨੇ ਕਰਨੇ ਅਹਾਂ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਕਿ ਦੇਖਾ ਵੀ ਅਹਾਂ ਪਹਿਲੇ ਵੀ ਗੱਲ ਕਰਿਆ ਕਰਦੇ ਕਿ ਜਿਵੇਂ ਕਿ ਬਰਸਾਤ ਦਾ ਮੌਸਮ ਹੈ, ਹੈ ਨਾ, ਔਰ ਦੇਖਾ ਕਿ ਅਗਰ ਅਹਾਂ ਇਸ 'ਚ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜਿਵੇਂ ਜਲ ਸੰਰਕਸ਼ਣ ਦੇ ਬਾਰੇ 'ਚ,
0: ਜੀ ਜੀ,
1: ਤਾਂ ਦੇਖਾ ਕਿ ਵੀ ਜਲ ਕੇ ਵੀ ਪ੍ਰਿਥਵੀ ਪਰ ਜੀਵਨ ਦਾ ਇੱਕ ਆਧਾਰ ਹੈ, ਕਨੇ ਮਾਨਵ ਪਸ਼ੂ ਪੇੜ ਪੌਦੇ ਔਰ ਸਾਰੇ ਜੀਵਾਂ ਤਾਂ ਜਲ ਕੇ ਵੀ ਬੜਾ ਜ਼ਰੂਰੀ ਹੈ। ਬਿਨਾਂ ਜਲ ਦੇ ਜੀਵਨ ਦੀ ਜਿਹੜੀ ਕਲਪਨਾ ਵੀ ਅਸੀਂ ਨਹੀਂ ਕਰ ਸਕਦੇ ਹਨ। ਅੱਜ ਵੱਧਦੀ ਜਨਸੰਖਿਆ, ਉਦਯੋਗਿਕੀਕਰਨ, ਸ਼ਹਿਰੀਕਰਨ ਔਰ ਜਲ ਦੇ ਅਤਿਅਧਿਕ ਦੁਰਉਪਯੋਗ ਦੇ ਕਾਰਨ ਜਲ ਸੰਕਟ ਕੇ ਵੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।
0: ਜੀ ਜੀ,
1: ਕਈ ਖੇਤਰਾਂ 'ਚ ਪੀਣੇ ਯੋਗ ਪਾਣੀ ਦੀ ਕਮੀ ਕੇ ਵੀ ਉਤਪੰਨ ਹੋ ਚੁੱਕੀ ਹੈ। ਇਸ ਤਾਂ ਜਲ ਸੰਰਕਸ਼ਣ ਅੱਜ ਦੀ ਸਾਰੇ ਦੇ ਬੜੀ ਜਿਹੜੀ ਜ਼ਰੂਰਤ ਕੇ ਵੀ ਬਣ ਗਈ ਹੈ।
0: ਬਿਲਕੁਲ,
1: ਕਹਿੰਦੇ ਜਲ ਸੰਰਕਸ਼ਣ ਦਾ ਅਰਥ ਹੈ ਕਿ ਵੀ ਜਲ ਦਾ ਸਹੀ ਉਪਯੋਗ, ਉਸਦੀ ਬਰਬਾਦੀ ਜੋ ਰੋਕਣਾ ਔਰ ਭਵਿਸ਼ਯ ਤਾਂ ਜਲ ਸੰਸਾਧਨਾਂ ਜੋ ਸੁਰੱਖਿਅਤ ਕੇ ਵੀ ਰੱਖਣਾ ਹੈ।
0: ਬਿਲਕੁਲ,
1: ਕਹਿੰਦੇ ਜਲ ਸੰਰਕਸ਼ਣ ਤਾਂ ਅਨੇਕ ਆਧੁਨਿਕ ਔਰ ਪਰੰਪਰਿਕ ਤਕਨੀਕਾਂ ਵੀ ਉਪਲਬਧ ਹਨ। ਇਹਨਾਂ ਤਕਨੀਕਾਂ ਦਾ ਉਦੇਸ਼ ਹੈ ਕਿ ਵੀ ਵਰਸਾ ਜਲ ਜੋ ਸੰਚਿਤ ਕਰਨਾ, ਭੂਜਲ ਸਤਰ ਜੋ ਬੜਾਵਾ ਦੇਣਾ, ਸਾਰੇ ਦੇ ਬਾਕੀ ਤਕਨੀਕ ਹੈ ਵਰਸਾ ਜਲ ਜੋ ਇਕੱਤ੍ਰਿਤ ਕਰਨਾ, ਘਰ ਦੀ ਛੱਤਾਂ ਪਰ ਗਿਰਨੇ ਵਾਲੇ ਵਰਸਾ ਜਲ ਜੋ ਪਾਈਪਾਂ ਦੇ ਮਾਧਿਅਮ ਦੇ ਟੈਂਕੀਆਂ 'ਚ ਕੇ ਵੀ ਜਮ੍ਹਾਂ ਕੀਤਾ ਜਾ ਸਕਦਾ ਹੈ। ਇਸ ਜਲ ਦਾ ਉਪਯੋਗ ਕੇ ਵੀ ਘਰੇਲੂ ਕਾਰਿਆ, ਕ੍ਰਿਸ਼ੀ ਸਿੰਚਾਈ ਤਾਂ ਉਪਯੋਗ ਕੇ ਵੀ ਕਰ ਸਕਦੇ ਹਨ। ਕ੍ਰਿਸ਼ੀ ਖੇਤਰ 'ਚ ਜਲ ਸੰਰਕਸ਼ਣ ਦੀ ਆਵਸ਼ਕਤਾ ਕੇ ਵੀ ਸਾਰੇ ਦੇ ਜ਼ਿਆਦਾ ਹੈ, ਕਿਉਂਕਿ ਕੁੱਲ ਉਪਲਬਧ ਜਲ ਦਾ ਬੜਾ ਭਾਗ ਕੇ ਵੀ ਖੇਤੀ 'ਚ ਉਪਯੋਗ ਹੁੰਦਾ ਹੈ। ਕਨੇ ਪਰੰਪਰਾਗਤ ਸਿੰਚਾਈ ਪੱਧਤੀਆਂ 'ਚ ਮਤਾ ਸਾਰਾ ਜਲ ਕੇ ਵੀ ਵਿਅਰਥ ਹੋਈ ਜਾਂਦਾ ਹੈ। ਇਸ ਤਾਂ ਆਧੁਨਿਕ ਸਿੰਚਾਈ ਤਕਨੀਕ ਦਾ ਉਪਯੋਗ ਕੇ ਵੀ ਜ਼ਰੂਰੀ ਹੈ, ਜਿਵੇਂ ਕਿ ਵੀ ਡ੍ਰਿਪ ਸਿੰਚਾਈ ਤਕਨੀਕ 'ਚ ਪਾਣੀ ਕੇ ਵੀ ਬੂੰਦ ਬੂੰਦ ਕਰਕੇ ਸਿੱਧੇ ਪੌਦੇ ਦੀ ਜੜ੍ਹ ਤੱਕ ਕੇ ਵੀ ਪਹੁੰਚਾਇਆ ਜਾਂਦਾ ਹੈ। ਇਸ ਦੇ ਜਲ ਦੀ ਬਚਤ ਕੇ ਵੀ ਹੁੰਦੀ ਹੈ ਔਰ ਫਸਲ ਉਤਪਾਦਨ ਵੀ ਵੱਧਦਾ ਹੈ। ਇਸੇ ਤਰ੍ਹਾਂ ਸਪ੍ਰਿੰਕਲਰ ਸਿੰਚਾਈ 'ਚ ਫਵਾਰਾ ਦੇ ਮਾਧਿਅਮ ਦੇ ਖੇਤਰਾਂ 'ਚ ਪਾਣੀ ਦਾ ਜਿਹੜਾ ਛਿੜਕਾਅ ਕੇ ਵੀ ਕੀਤਾ ਜਾਂਦਾ। ਕਹਿੰਦੇ ਇਹ ਤਕਨੀਕ ਵਿਸ਼ੇਸ਼ ਰੂਪ ਦੇ ਸ਼ੁਸ਼ਕ ਔਰ ਪਹਾੜੀ ਖੇਤਰਾਂ ਤਾਂ ਉਪਯੋਗੀ ਹੈ।
0: ਬਿਲਕੁਲ ਬੜਕਾ ਚਾਚੂ, ਤੁਸੀਂ ਬੜੀ ਅੱਛੀ ਜਿਹੜੀ ਗੱਲ ਕਰਦੇ ਹਨ। ਦੇਖਾ ਬਰਸਾਤ ਦਾ ਇਹ ਮੌਸਮ ਹੈ ਔਰ ਇਸ ਟਾਈਮ ਜਿਹੜਾ ਐਸਾ ਅਗਰ ਆਹ ਪਾਣੀ ਜੋ ਬਚਾਈ ਲੈਣਾ ਤਾਂ ਸਾਂਝੇ ਵਾਸਤੇ ਬੜਾ ਖਰਾ ਹੈ। ਔਰ ਬੜਕਾ ਚਾਚੂ, ਦੇਖਾ ਪੁਰਾਣੇ ਜ਼ਮਾਨੇ ਦੀ ਗੱਲ ਕੀਤੀ ਜਾਏ ਤਾਂ ਘਰ ਜਿਹੜੇ ਹੁੰਦੇ ਹੈ ਸਾਡੇ ਲੈਂਟਰ ਨਹੀਂ ਹੁੰਦੇ, ਕਨੇ ਛੱਪਰ ਪਾਉਂਦੇ ਹੈ, ਤਾਂ ਇਸ ਟਾਈਮ ਵਿੱਚ ਰੂੜੂ ਲੱਗਦੇ ਹੈ, ਵਰਖਾ ਲੱਗਦੀ ਹੈ। ਸਾਡੇ ਜਿਹੜੇ ਦਾਦਾ ਨਾਨਾ ਨਾਨੀ ਵਗੈਰਾ ਜਿਹੜੇ ਬਜ਼ੁਰਗ ਹੁੰਦੇ ਹੈ ਨਾ, ਬਾਲਟੀਆਂ ਬੁਲਟੀਆਂ ਜਾਂ ਡਰੰਮ ਡਰੁੰਮ ਲਾਈ ਕਰੀ ਸੇ ਪਾਣੀ ਇਕੱਠਾ ਕਰੀ ਰੱਖਦੇ ਸੀ, ਫਿਰ ਇਸੇ ਆਪਣੀ ਰਸੋਈ 'ਚ ਵੀ ਆਹ ਇਸਤੇਮਾਲ ਕਰੀ ਸਕਦੇ। ਕੋਈ ਛੋਟਾ ਮੋਟਾ ਤੁਸੀਂ ਅਗਰ ਬਾਗਵਾਨੀ ਕਰਦੇ ਹਨ ਇਸ 'ਚ ਵੀ ਇਸਤੇਮਾਲ ਕਰੀ ਸਕਦੇ ਹਨ, ਤਾਂ ਬੜਾ ਅੱਛਾ ਜਿਹੜਾ ਇੱਕ ਤੁਸੀਂ ਗੱਲ ਜਿਹੜੀ ਕੀਤੀ ਹੈ ਕਾਰਜਕ੍ਰਮ 'ਚ ਕਿ ਬਈ ਜਲ ਜੋ ਜਿਹੜਾ ਸਾਨੂੰ ਬਚਾਉਣਾ ਚਾਹੀਦਾ ਹੈ।
1: ਬਿਲਕੁਲ, ਕਹਿੰਦੇ ਜਲ ਸੰਰਕਸ਼ਣ ਕੇਵਲ ਇੱਕ ਤਕਨੀਕ ਵਿਸ਼ਾ ਨਹੀਂ ਹੈ ਬਲਕਿ ਸਮਾਜਿਕ ਔਰ ਨੈਤਿਕ ਜ਼ਿੰਮੇਵਾਰੀ ਵੀ ਹੈ।
0: ਬਿਲਕੁਲ,
1: ਅਗਰ ਅਸਾਂ ਅੱਜ ਜਲ ਜੋ ਬਚਾਉਣ ਦੇ ਉਪਾਅ ਅਪਣਾਉਂਦੇ ਹਨ ਤਾਂ ਭਵਿੱਖ 'ਚ ਸੁਰੱਖਿਅਤ ਰਹਿਣਾ, ਜਲ ਦੀ ਹਰ ਬੂੰਦ ਅਨਮੋਲ ਹੈ। ਕਹਿੰਦੇ ਸਾਂਝੋ ਸਾਰੇ ਸਮਝਣਾ ਪਾਉਣਾ ਹੈ ਕਿ ਜਲ ਹੈ ਤਾਂ ਕੱਲ
0: ਹੈ। ਬਿਲਕੁਲ ਜੀ, ਬਿਲਕੁਲ।
1: ਸਾਨੂੰ ਸਾਥੀਓ ਹੁਣ ਆਹ ਸ਼ਾਮਿਲ ਕਰਨਾ ਇੱਕ ਪਿਆਰਾ ਦੇ ਲੋਕ ਗੀਤ, ਤਾਂ ਸੁਣਦੇ ਨੇ ਲੋਕ ਗੀਤ।